0: ਸਤਿ ਸ਼੍ਰੀ ਅਕਾਲ, ਮੇਰਾ ਨਾਮ ਹੈ ਪਰਮ ਅਤੇ ਅੱਜ ਮੈਂ ਤੁਹਾਨੂੰ ਦਿਖਾਊਂਗੀ ਕਿ ਮੇਰੀ ਜ਼ਿੰਦਗੀ 'ਚ ਇੱਕ ਨੋਰਮਲ ਡੇ ਕਿੱਦਾਂ ਬੀਤਦਾ।
1: Just got my hair done and don't worry about hiding your man babe because he couldn't pull me if he wanted to.
2: Come on, come on.